0: ਨਿਆਂ ਪੰਨੇ ਮੰਨਾਂ ਜਾਂਦੀ ਆ ਯਾ ਨਾ ਨਾ ਤੇ ਮਾਂ ਸਕਤਾ ਬਾਦ ਕਰਾ ਸਕਦੇ ਦਾ ਬਾਦ ਤੇ ਮਾਂ ਸਕਤਾ ਨੇ ਤੇ ਕਰਾ ਸਕਦਾ ਦੇ ਨੇ ਹਮ ਬਿਨ ਸੋਨ ਰੋਂ ਫਿਰ ਫਾਦ ਬਿਨ ਸੋਚੀ ਆਲ ਦੇ ਤੇ ਤੇ ਫਮਾ ਕੇ ਤੇ ਫੋਟ ਨਿਆਂ ਨੇ ਆ ਨਾ
1: ਰੰਦਾ ਤੇ ਇਹ
0: ਬਦਾ ਮਨਾਇ ਜਾ ਤੁਤ ਕਰ ਬਜੀ ਬਦਵਾਹ ਬੁਆ ਭੁਕਿਆ ਮਨ ਮਾਸੋ ਤਿਤਾ ਮਨੰਗੋ ਤਮਨਾਇ ਰੰਦਾ ਤੇ ਯੋ